ਤਿੰਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨਾ ਪਛੋਤਾਈਐ ਭੱਬੈ ਭਾਲਹਿ ਗੁਰਮੁਖ ਬੂਝਹਿ ਤਾਂ ਨਿਜ ਘਰ ਵਾਸਾ ਪਾਈਐ ਭੱਬੈ ਭਉ

ਕਹਿਦਾ ਸਹੋ ਕਹਿ ਰਹੀਐ ਬਾਲੇ, ਕਹਿ ਆਵਹੋ ਕਹਿ ਜਾਹੋ, ਨਾਨਕ ਬੋਲੈ ਸੁਣਬੈ ਰਾਗੀ, ਕਿਆ ਤੁਮਹਾਰਾ ਰਾਹੋ। ਘਟ ਘਟ ਬੈ ਸਿੰਡ।

ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੀ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ।

ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ।

ਜੰਤ ਫਿਰ ਹੈ ਨਾ ਸਤ ਮੂੰਡ ਮੁੰਡਾਈ ਕੇ ਸੀ ਨਾ ਸਤ ਪੜਿਆ ਦੇਸ਼ ਫਿਰ ਹੈ ਨਾ ਸਤ ਰੁੱਖੀ ਬਿਰਖੀ ਪੱਥਰ ਆਪਤ ਛਾਵ ਹੈ ਦੁੱਖ ਸਹ ਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਹੋ ਚਰ ਹੈ ਜਿਸ

ਦੂਜਾ ਸੋ ਕਿਉਂ ਅੰਧਾ ਆਖੀਐ ਜੇ ਹੁਕਮਹੁ ਅੰਧਾ ਹੋਏ ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੀ ਲਾਈਅਨ ਸਭ ਮਹਿ ਪਰਵੇਸ਼ਾ ਆਪੇ ਸ੍ਰਿਸ਼ਟ ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕਿਛ ਸੱਚੋ ਸੱਚ ਹੈ।

ਤਮ ਮੋਹੇ ਗੁਰਪੁਰੈ ਮੇਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੈ ਵਡ ਅਵਰ ਨਾ ਕੋਏ ਪੌੜੀ

ਪੌੜੀ ਸਭੇ ਦੁੱਖ ਸੰਤਾਪ ਜਾਂ ਤੁਦਹੋਂ ਭੁੱਲੀਐ ਜੇ ਕੀਚਨ ਲੱਖ ਉਪਾਵ ਤਾਂ ਕਹੀਂ ਨਾ ਭੁੱਲੀਐ ਜਿਸਨੋਂ ਵਿਸਰੈ

ਬਿਨ ਹਰ ਗੁਰ ਕਿਨ ਪਤ ਪਾਈ ਹੈ, ਕਲੀ ਕਾਲ ਮਹਿ ਇਕ ਕਲ ਰਾਖੀ, ਬਿਨ ਗੁਰ ਪੂਰੇ ਕਿਨੈ ਨਾ ਭਾਖੀ। ਮਨ ਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ

ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੈ ਭਾਗ ਮਿਲਾਇਆ।

ਮਨ ਹਾਥੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਉ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦ ਹੀ ਸਭ

ਸਤਿਗੁਰ ਆਏ ਮਿਲਿਆ ਵਟ ਭਾਗੇ, ਅੰਤਰ ਸਾਚ ਰਵਹਿ ਰੰਗ ਰਾਤੇ, ਸਹਿਜ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸਿਆਪੈ, ਸੱਚਾ ਸ਼ਬਦ ਰਵੈ ਘਟ ਅੰਤਰ, ਰਸਨਾ ਰਸ ਚਾਖੈ ਸਚ ਸੋਈ ਹੈ। ਸਦਾ ਸ਼ਬਦ ਰਵੈ ਘਟ ਅੰਤਰ।

ਤਿਸ ਸਭ ਕਿਛੁ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ।

ਨਾਮ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸ਼ਨਾ ਸ਼ਬਦ ਬੁਝਾਈ ਗੁਰਮਤ ਸਦਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੈ ਸੱਚ ਲੱਗੇ

ਹੁੰਦਾ। ਗੁਰਮੁਖ ਏਕ ਸਿਉਂ ਲਿਵ ਲਾਏ, ਤ੍ਰਿਵਿਧ ਮਨਸਾ ਮਨਹ ਸਮਾਏ। ਸਾਚਾ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਇੰਦਾ। ਜੋ ਧੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ। ਸਤਿਗੁਰ

ਨਾਮ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ।

ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮਹਿਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ।

ਸਰਬ ਪ੍ਰਤਪਾਲ ਹੈ, ਸਗਲ ਸੰਭਾਲ ਹੈ, ਸਗਲਿਆਂ ਤੇਰੀ ਛਾਉ। ਨਾਨਕ ਕੇ ਪ੍ਰਭ ਪੁਰਖ ਵਿਧਾਤੇ, ਘਟ ਘਟ ਤੁਝ ਹੈ ਦਿਖਾਉ। ਕੇਦਾਰਾ ਮਹੱਲਾ ਪੰਜਵਾਂ, ਪ੍ਰੈ ਕੀ ਪ੍ਰੀਤ ਪਿਆਰੀ, ਮਗਨ ਮਨੈ ਮਹਿ।

ਕਥਾ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤੁਧ ਨਾਲੀ ਹਰ ਹਰ ਨਾਮ ਜਪਹੋ ਬਨਵਾਲੀ ਕਰ ਕਿਰਪਾ ਮਿਲ ਹੋ ਸਤਸੰਗਤ ਟੂਟ ਗਈ ਮਾਇਆ ਜਮਜਾਲੀ ਰਹਾਓ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਧਾ ਹਰ ਭਾਲੀ।

ਹਾਉ ਤਿਨ ਮਤ ਊਤਮ ਤਿਨ ਪਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ

ਹੈ ਸਮਾਹੇ ਜਿਉ ਪਾਵੈ ਤਿਉ ਰਾਸ ਲੇ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ।

ਆਸਨ ਜਲ ਥਲ ਮਹੀਲ ਰਵ ਰਹਿਆ ਗੁਰਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਧ ਏ ਕਰਮ ਪ੍ਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਵਿਛੁੰਨਿਆ

ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ।

ਤੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲੈ ਹਰ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ

ਜਿਤ ਰਾਮ ਨਾਮ ਨਹੀਂ ਵਸਿਆ, ਰਾਮ ਨਾਮ ਗੁਰ ਉਦਕ ਚੋ ਆਇਆ, ਫਿਰ ਹਰਿਆ ਹੋਵਾ ਰਸਿਆ। ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ।

ਤਾਜ ਅਭਿਮਾਨ ਸ਼ਰਨ ਸੰਤਨ ਗਹੋ ਮੁਕਤ ਹੋਹੇ ਸ਼ਿਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ ਜਨ ਨਾਨਕ।

ਸਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢ ਹੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢ ਹੈ ਸਾਧੂ ਹੋਮੈ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕਉ ਕਿਆ ਕੋਈ ਦੇਖ ਵਾਲੈ ਓਏ

ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇੱਕ ਥਿਨ ਤਿਸ ਬਿਨ ਰਹਿ ਨਾ ਸਕਾਂ ਪ੍ਰੀਤ ਹਮਾਰੀ ਲਾਗੀ ਰਹਾਉ ਉਨਕੈ ਸੰਗ ਮੋਹਿ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ।

ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣ ਹੈ ਸਭ ਵਿਦ ਬੂਝ ਹੈ ਤੂੰ ਜਾਣ ਹੈ ਸਭ ਵਿਦ ਬੂਝ ਹੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ

ਸੋ ਬੁਝੈ ਜਿਸ ਆਪ ਬੁਝਾਏ ਸੀ ਜਿਸ ਸਤਿਗੁਰ ਪੁਰਖ ਪ੍ਰਭ ਸੌਲਾ ਸਭ ਗਾਵਹੁ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੌਲਾ।

ਪਾਤਿ ਮਹੱਲਾ ਪਹਿਲਾ ਨਿਵਲੀ ਕਰਮ ਪੁਅੰਗਮ ਪਾਠੀ ਨਿਵਲੀ ਕਰਮ ਪੁਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕਿਛੁ